0: Çeviri Cülay deseydi sındı sıra bayağı ihtiyacı. Sındırı avamı gebil daki, derayı sındı, sındırı muhafaza. Bunu da kılav, cekli sadıç mı kendi. Celal Kurt genelde kuvayı bulup, çünkü nişan reyi sezden çayık sal verin. Bu ne yaptı bu arada bu nişan dikin, bayi genelde çayıkı yıkandı. Bu ne sındırı öyle yazıyor, çayıkı bu genel kılıkı. Ben de çayıkı kılıkı yapıyorum.
1: ਉਨਾ ਦਸਤਾਵੇਜ਼ ਨੇ ਉਹਨਾਂ ਦੀ ਬੇਤੀ ਖਤਰਨਾਕ ਕੰਟਰੀ ਦੁਨੀਆ ਤੇ ਜੇਕਰ ਸਜੋ ਆਪਾ ਜੀ ਨਿਜ਼ਾਮ ਆ ਉਹ ਸਜੋ ਆਪਾ ਜੀ ਨਿਜ਼ਾਮ ਦੇ ਸਾਹਿਬ ਸਤੇ ਦੇ ਹਵਾਲੇ ਕਰੋ ਤੇ ਹੀ ਜਗੇ ਪੁਛਾ ਸੋਤਾ ਸੰਤਾ ਤੇ ਕੋਈ ਮਹਾਵਰੀ ਨਾਰੇ ਪਾਦੀ ਕੰਤਾ ਪਿਆ ਇਹੀ ਜਗਾ ਛਾਦਾ ਸਰਜਨ ਤੇ ਸਿੱਧੀ ਮਾਂ ਚਾ ਇੱਕ ਰੋਤੇ ਪਾਜ ਕੋਲ ਦੇ ਕਾਮਨ ਚ ਮਸੂ ਦੇਸ ਦਾ ਇਸ ਸਿੱਧ ਜੀ ਮਾਤ ਮਿਆ ਜੋ ਕੋਲੋ ਸਿੱਧ ਜੀ ਤੇਲ ਗੈਸ ਪਾਣੀ ਬਿਜਲੀ ہر سو تین بار کی رہتی انہوں نے سب کا کینال کھائے اس کو خراب کرتے ہیں
2: سندھ یونائٹڈ پارٹی جلال پور کینال خلاف 26 جولائی تے سجی سندھ میں احتجاجی مظاہرن جو اعلان کرے چھڈیو بان سید آباد میں برڑا ہاؤس تے پریس کانفرنس کندے نائب صدر روشن برڑو چھو تے سندھ جے پانی بین وسیلن تے دھاڑے خلاف احتجاجی تحریک ہلائی ویندی پہریاں تھل کینال کڈیو ویو ہانے وری جلال پور کینال کڈیو ویو ہے سندھو دریا سندھ جی ریڈ لائن ہے جلال پور کینال ذریعے سندھو ماں 1300 کیوسک پانی کھو ویندو سندھ جی 400,000 زمین غیر آباد تھی ویندی